0: ਸੀ ਕਿ
1: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਹੈ, ਫਸਲ ਬੀਮਾ ਯੋਜਨਾ ਹੈ, ਕਿਸਾਨ ਕ੍ਰੈਡਿਟ ਕਾਰਡ ਹੈ ਔਰ ਕ੍ਰਿਸ਼ੀ ਯੰਤਰੀਕਰਨ ਕਾਰਜਕ੍ਰਮ ਜੋ ਸਰਕਾਰੀ ਸਕੀਮੋ ਕੇ ਤਹਿਤ ਚੱਲ ਰਹੇ ਸਰਕਾਰੀ ਯੋਜਨਾਓ ਕੇ ਤਹਿਤ ਚੱਲ ਰਹੇ ਇਨਕਾ ਵੀ ਕਿਸਾਨ ਭਾਈਓ ਨੇ ਲਾਭ ਉਠਾਉਣਾ ਚਾਹੀਏ।
2: ਬਿਲਕੁਲ।
1: ਔਰ ਜੋ ਆਪ ਪਹਿਲੇ ਕਹਿ ਰਹੇ ਥੇ ਚਤੁਰ ਭਾਈ ਜੀ ਬੀਜ ਕੀ ਰੇਨ ਕੀ, ਯਾ ਵੀ ਹਮਨੇ ਮਤਲਬ ਗਾਓ ਗਾਓ ਜਾ ਕੇ ਇਨਕਾ ਵੀ ਹਮਨੇ ਜਾਗਰੂਕ ਕਰਨਾ ਚਾਹੀਏ ਕਿ ਜੋ ਇਹ ਹਮ ਬੀਜ ਲੈ ਰਹੇ ਕਿ ਇਹ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਕਿ ਨਾ ਹੈ, ਤੋ ਇਸ ਚੀਜ਼ ਕੀ ਮੈਨੇ ਪੂਰੀ ਪੂਰੀ ਜਾਣਕਾਰੀ ਲੈਣੀ ਸੀ, ਕੀਟਨਾਸ਼ਕ ਦਵਾਈ ਨਹੀਂ ਜੋ ਸਰਕਾਰ ਨੇ ਕਹਿ ਰੱਖੀ ਕਿ ਨਹੀਂ ਕਹਿ ਰੱਖੀ ਉਸਕੋ ਪੁਰਸ਼ਕੀ ਮਤਲਬ ਮੋਰ ਹੈ ਕਿ ਨਹੀਂ ਹੈ, ਤਾਂ ਵੀ ਹਮਨੇ ਉਨਕਾ ਪ੍ਰਯੋਗ ਕਰਨਾ ਚਾਹੀਏ। ਐਸਾ ਨਹੀਂ ਕਿ ਹਮ ਕਿਸੀ ਵੀ ਦੁਕਾਨ ਪਰ ਗਏ ਔਰ ਖਾਦ ਬੀਜ ਹਮਨੇ ਉਠਾ ਲਏ।
2: ਔਰ ਇੱਕ ਔਰ ਹੈ ਯਾਨੀ ਕਿ ਖੇਤ ਬਚਾਓ ਅਭਿਆਨ ਕਾ ਜੋ ਮੁੱਖ ਸੰਦੇਸ਼ ਹੈ ਉਹ ਇਹ ਹੈ ਕਿ ਮਿੱਟੀ ਬਚਾਓ, ਖੇਤੀ ਬਚਾਓ, ਕਿਸਾਨ ਬਚਾਓ। ਵੀ ਕਿਸਾਨ ਤੋਂ ਖੇਤੀ ਕੇ ਸਾਥ ਜੁੜ ਰਿਹਾ ਔਰ ਖੇਤੀ ਕੇ ਸਾਥ ਹਮ ਜੁੜ ਰਹੇ ਹੈ, ਕਿਉਂਕਿ ਕਿਸਾਨ ਜੋ ਅੰਨਦਾਤਾ ਹੈ ਉਹ ਸਭ ਕਾ ਪੇਟ ਭਰ ਹੈ।
1: ਪੇਟ ਭਰਦਾ ਜੀ।
2: ਠੀਕ। ਤੋ ਇਸ ਲਈ ਜੋ ਇਹ ਮੁੱਖ ਸੰਦੇਸ਼ ਹੈ ਕਿ ਬਈ ਖੇਤ ਜੋ ਹੈ ਬਚਾਉਣਾ ਹੈ, ਉਸਕੋ ਜ਼ਰੂਰੀ ਹੈ, ਔਰ ਮਿੱਟੀ ਕੀ ਜੋ ਗੁਣਵੱਤਾ ਹੈ ਉਸਮੇ ਹਮ ਜੋ ਆਪਣੀ ਫਸਲੇ ਲੈ ਰਹੇ ਹੈ ਉਨ ਫਸਲੋਂ ਕੋ ਹਮਨੇ ਬਚਾਉਣਾ ਹੈ।
1: ਬਚਾਉਣਾ ਜੀ। ਹਾਂ ਜੀ।
2: ਕਿਉਂਕਿ ਆਪ ਦੇਖ ਰਹੇ ਹੋ ਕਿ ਫਸਲ ਜੋ ਹੈ ਇਨਸਾਨ ਕੇ ਲੀਏ ਵੀ ਹਮਾਰੇ ਲੀਏ ਵੀ ਜ਼ਰੂਰੀ ਹੈ ਔਰ ਜੋ ਹਮਾਰੇ ਡਾਂਗਰ ਡੋਰ ਹੈ ਜੋ ਪਸ਼ੂ ਪਸੇਰਾ ਹੈ ਉਸਕੇ ਲੀਏ ਵੀ ਜ਼ਰੂਰੀ ਹੈ। ਅਗਰ ਹਮ ਪਸ਼ੂ ਨੇ ਸਹੀ ਢੰਗ ਸੇ ਚਾਰਾ ਨਹੀਂ ਦੇਂਗੇ ਤੋ ਮਨਜੀਤ ਭਾਈ ਦੁੱਧ
1: ਤੋਂ ਨਹੀਂ ਹੋਗਾ ਜੀ।
2: ਨਾ ਦੁੱਧ ਹੋਵੇ, ਨਾ ਘੀ ਹੋਵੇ, ਨਾ
1: ਲਾਸੀ ਹੋਵੇ, ਨਾ ਲਾਸੀ ਹੋਵੇ,
2: ਨਾ ਟਿੰਡੀ ਹੋਵੇ,
1: ਨਾ ਟਿੰਡੀ ਹੋਵੇ,
2: ਹੈ
1: ਤਾਂ ਸਾਰੀ ਸਮੱਸਿਆ ਹੋ ਜਾਏਗੀ। ਹਾਂ,
2: ਤਾਂ ਇਸ ਤਰ੍ਹਾਂ ਸੇ ਹਮਨੇ ਇਹ ਖੇਤ ਬਚਾਓ ਜੋ ਅਭਿਆਨ ਹੈ ਜੋ ਸਰਕਾਰ ਕੀ ਤਰਫ ਸੇ ਚੱਲ ਰਿਹਾ ਹੈ ਉਹ ਉਸਕੋ ਹਮਨੇ ਬੜਾਵਾ ਦੇਣਾ ਹੈ ਔਰ ਇਸਕੇ ਸਾਥ ਸਾਥ ਗ੍ਰਾਮ ਸਤਰ ਪਰ ਵੀ ਜੋ ਕ੍ਰਿਸ਼ੀ ਵਿਗਿਆਨਿਕ ਹੈ, ICAR ਸੰਸਥਾਨ ਹੈ ਜੋ ਔਰ ਕਰਨਾਲ ਮੈਂ ਜੋ NDRI ਹੈ ਉਸਮੇ ਜੋ KVK ਹੈ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉਸਕੇ ਜੋ ਵਿਗਿਆਨਿਕ ਹੈ ਉਹ ਵੀ ਆਪਣਾ ਇਸ ਅਭਿਆਨ ਕੇ ਅੰਦਰ ਆਪਣਾ ਪੂਰਾ ਯੋਗਦਾਨ ਦੇ ਰਹੇ ਹੈ। ਔਰ ਮਨਜੀਤ ਭਾਈ,
1: ਹਾਂਜੀ,
2: ਇੱਕ ਸੰਦੇਸ਼ ਸੁਣ ਲਿਆ?
1: ਸੁਣ ਲਿਓ ਜੀ। ਹਾਂਜੀ ਹਾਂਜੀ, ਸੰਦੇਸ਼ ਸੁਣ ਲਿਓ।
3: ਜਲਵਾਯੂ ਔਰ ਭੂਮੀ ਪਰ ਜੀਵਨ, ਯਹ ਯੂਨੈਸਕੋ ਕਾ ਸੰਦੇਸ਼ ਹੈ। ਜਲਵਾਯੂ ਪਰਿਵਰਤਨ ਕੇ ਕਾਰਨ ਭੂਮੀ ਕੀ ਕੁਆਲਿਟੀ ਗਿਰ ਰਹੀ ਹੈ, ਪੌਦੇ ਔਰ ਜਾਨਵਰ ਲੁਪਤ ਹੋ ਰਹੇ ਹੈ ਔਰ ਰੇਗਿਸਤਾਨ ਬੜ ਰਹੇ ਹੈ। ਜੰਗਲ, ਆਦਰ ਭੂਮੀ ਔਰ ਘਾਸ ਕੇ ਮੈਦਾਨ ਜੈਸੇ ਮਹੱਤਵਪੂਰਨ ਸਥਾਨ ਜੋ ਇਨਸਾਨ ਔਰ ਪ੍ਰਕਿਰਤੀ ਦੋਨੋਂ ਕੀ ਮਦਦ ਕਰਤੇ ਹੈ, ਆਜ ਕਾਫੀ ਦਬਾਵ ਮੇਂ ਹੈ। ਵਨੋ ਕੀ ਕਟਾਈ ਔਰ ਅਤਿਅਧਿਕ ਚਰਾਈ ਜੈਸੇ ਅਸਥਿਰ ਤਰੀਕੇ ਇਨ ਖਤਰੋਂ ਕੋ ਔਰ ਬੜਾ ਦੇਤੇ ਹੈ। ਲੇਕਿਨ ਅਗਰ ਹਮ ਜ਼ਮੀਨ ਕਾ ਸਹੀ ਔਰ ਟਿਕਾਊ ਉਪਯੋਗ ਕਰੇਂ, ਪੇੜ ਪੌਦੇ ਦੁਬਾਰਾ ਲਗਾਏ ਔਰ ਪਰਿਆਵਰਣ ਕੋ ਸੁਧਾਰੇ ਤੋ ਇਸਸੇ ਪ੍ਰਦੂਸ਼ਣ ਕਮ ਹੋਗਾ ਔਰ ਜੀਵ ਜੰਤੂਓਂ ਕੀ ਰਕਸ਼ਾ ਵੀ ਹੋਗੀ। ਯਹ ਕਦਮ ਇੱਕ ਸੁਰੱਖਿਅਤ ਔਰ ਮਜ਼ਬੂਤ ਜਲਵਾਯੂ ਵਾਲੇ ਭਵਿਸ਼ਯ ਕੇ ਲੀਏ ਜ਼ਰੂਰੀ ਹੈ। ਕਿਆ ਆਪ ਜਾਣਤੇ ਹੈ, ਆਜ ਦੁਨੀਆ ਕੀ ਏਕ ਚੌਥਾਈ ਸੇ ਜ਼ਿਆਦਾ ਜਾਨਵਰੋਂ ਔਰ ਪੌਦੋਂ ਕੀ ਪ੍ਰਜਾਤੀਆਂ ਲੁਪਤ ਹੋਣੇ ਕੇ ਕਿਨਾਰੇ ਪਰ ਹੈ।
2: ਮਨਜੀਤ ਭਾਈ, ਇਹ ਸੰਦੇਸ਼ ਹਮਨੇ ਸੁਣਿਆ ਔਰ ਇਹ ਸੰਦੇਸ਼ ਯੂਨੈਸਕੋ ਔਰ ਆਕਾਸ਼ਵਾਣੀ ਕੇ ਮਾਧਿਅਮ ਸੇ ਆਪ ਤੱਕ ਹਮਨੇ ਪਹੁੰਚਾਇਆ। ਮਨਜੀਤ ਭਾਈ, ਗਰਮੀ ਦੇਖ ਜ਼ਿਆਦਾ ਹੋ ਰਹੀ ਹੈ, ਪਸੀਨਾ ਪਸੀਨਾ ਹੋ ਰਹੇ ਹੋ ਆਪ ਵੀ ਹੈ ਔਰ ਇਹ ਐਸੀ ਚਿਲਚਿਲਾਤੀ ਹੋਈ ਧੂਪ ਹੈ ਯਾ ਜੀ ਕੱਢਦੇ ਹੈ।
1: ਬਿਲਕੁਲ ਜੀ,
2: ਕੱਢਦੇ ਨਾ,
1: ਬਿਲਕੁਲ ਜੀ ਕੱਢ।
2: ਔਰ ਇਸ ਮੌਸਮ ਮੈਂ ਆਪ ਦੇਖ ਰਹੇ ਹੋ ਕਿ ਬਿਮਾਰੀਆਂ ਵੀ ਜ਼ਿਆਦਾ ਲੱਗ ਰਹੀ ਹੈ।
1: ਹਾਂਜੀ,
2: ਜੈਸੇ ਦਸਤ ਹੈ, ਬੁਖਾਰ ਹੈ, ਤੋ ਥੋੜ੍ਹਾ ਹਾ ਇਸ ਮੌਸਮ ਮੈਂ ਖੁਦ ਕੋ ਵੀ ਬਚਾਉਣਾ ਹੈ ਔਰ ਆਪਣੇ ਪਸ਼ੂ ਪਸੇਰੇ ਕੋ ਵੀ ਹਮਨੇ ਬਚਾਉਣਾ
1: ਬਚਾਉਣਾ
2: ਉਸਕਾ ਜ਼ਿਕਰ ਕਰੇਂਗੇ ਹਮ ਥੋੜ੍ਹਾ ਸਾ ਡਟ ਕੇ। ਪਹਿਲੇ ਬਾਤ ਕਰ ਲਿਆ ਮੌਸਮ ਕੀ, ਯਾਨੀ ਕਿ ਆਜ ਕਾ ਜੋ ਤਾਪਮਾਨ ਹੈ ਉਹ ਕਿਤਨਾ ਰਿਹਾ?
1: ਆਜ ਕਾ ਜੋ ਤਾਪਮਾਨ ਹੈ ਉਹ 34 ਡਿਗਰੀ ਸੈਲਸੀਅਸ ਅਧਿਕਤਮ ਔਰ 26 ਡਿਗਰੀ ਸੈਲਸੀਅਸ ਨਿਊਨਤਮ। ਕੱਲ੍ਹ ਕਾ ਰਹਿਣ ਕੀ ਸੰਭਾਵਨਾ ਹੈ 37 ਡਿਗਰੀ ਸੈਲਸੀਅਸ ਅਧਿਕਤਮ ਔਰ 28 ਡਿਗਰੀ ਸੈਲਸੀਅਸ ਨਿਊਨਤਮ। ਇਹ ਤੋ ਥਾ ਮੌਸਮ ਕੀ ਜਾਣਕਾਰੀ।
2: ਔਰ ਮਨਜੀਤ ਭਾਈ, ਕੱਲ੍ਹ ਕੇ ਕਾਰਜਕ੍ਰਮ ਕਾ ਅਗਰ ਹਮ ਜ਼ਿਕਰ ਕਰੇਂ ਤੋ ਕੱਲ੍ਹ ਕਾਰਜਕ੍ਰਮ ਹੈ ਸਭ ਜਾਣਾ ਹੈ ਔਰ ਉਹ ਹੈ ਫੋਨ ਇਨ ਕਾਰਜਕ੍ਰਮ ਮੈਂ ਹਮ ਜੋ ਆਪਣੇ ਸ਼ਰੋਤਾ ਹੈ ਜੋ ਕਾਰਜਕ੍ਰਮ ਸੁਣ ਰਹੇ ਹੈ ਕੱਲ੍ਹ ਆਪਣੇ